0: इसे लई नवी क्वींसलैंड सरकार बुनियादी ढांचे विच $2 बिलियन दा निवेश कर रही है ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ। ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ।
1: ਬ੍ਰਿਸਬੇਨ ਵਿੱਚ ਹਰ ਸਾਲ ਜੰਗਲਾਂ ਵਿੱਚ ਅੱਗ ਲੱਗਦੀ।

ਸਸ਼ਕਲ ਜੀ ਮੈਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਸੋਨੀ 101 ਤੇ ਜਿਵੜਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਰਦੇ ਪੰਜਾਬ ਦੇ ਵੱਲ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਹੁਲ ਗਾਂਧੀ ਨੂੰ ਤਿੱਖਾ ਜਵਾਬ ਦਿੰਦੇ ਲਾਸ਼ਾਂ ਤੇ ਸਿਆਸਤ ਨਾ ਕਰਨ ਤੋਂ ਵਰਜਿਆ ਹੈ। ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ ਰਹਿਣ ਵਾਲਾ 47 ਸਾਲਾ ਦਲਿਤ ਵਿਅਕਤੀ ਗੁਲਜ਼ਾਰ ਸਿੰਘ ਸੋਮਵਾਰ ਰਾਤ ਨੂੰ ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਮਰ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਪਹਿਲਾਂ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਸ ਦੇ ਪਰਿਵਾਰ ਨੇ ਕਿਹਾ ਹੈ ਕਿ ਉਸ ਨੇ 6 ਸਤੰਬਰ ਨੂੰ ਦਿੜਬਾ ਵਿਚ ਇਕ ਸਮਾਗਮ ਦੌਰਾਨ ਚੀਮਾ ਤੋਂ ਇਲਾਕੇ ਵਿਚ ਨਸ਼ਿਆਂ ਦੀ ਸਪਲਾਈ ਬਾਰੇ ਸਵਾਲ ਕੀਤਾ ਸੀ। ਮਾਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਲਾਸ਼ਾਂ ਉਤੇ ਸਿਆਸਤ ਨਾ ਕਰੋ, ਪੰਜਾਬੀਆਂ ਨੂੰ ਇਸ ਕਿਸਮ ਦੀ ਸਿਆਸਤ ਪਸੰਦ ਨਹੀਂ ਹੈ। ਉਨਾਂ ਇਕ ਵੀਡੀਓ ਕਲਿਪ ਸਾਂਝਾ ਕਰਦਿਆਂ ਕਿਹਾ ਕਿ ਇਸ ਨੂੰ ਦੇਖੋ, ਜਦੋਂ ਕਾਂਗਰਸੀ ਨੇਤਾ ਪੀੜਤ ਦੇ ਪਿੰਡ ਗਏ ਤੇ ਇਸ ਗੰਦੀ ਸਿਆਸਤ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਭਜਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿਚ ਨਸ਼ੇ ਨੂੰ ਲੈ ਕੇ ਪਿਛਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬੁੱਧਵਾਰ ਨੂੰ ਪਹਿਲਾਂ ਗਾਂਧੀ ਨੇ ਕਥਿਤ ਖੁਦਕੁਸ਼ੀ ਨੂੰ ਲੈ ਕੇ ਆਪ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਤੇ ਮੰਗ ਕੀਤੀ ਕਿ ਮਾਨ ਤੁਰੰਤ ਚੀਮਾ ਤੋਂ ਅਸਤੀਫਾ ਲੈਣ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਇਕ ਖਤਰਨਾਕ ਪੈਟਰਨ ਉਭਾਰ ਰਿਹਾ ਹੈ ਇਸ ਵਿਚ ਤੇ ਜੇ ਕੋਈ ਨਾਕਾਮੀਆਂ ਬਾਰੇ ਸਵਾਲ ਕਰਦਾ ਹੈ ਤਾਂ ਉਸਦਾ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਵਿਚ ਮਿਲਦਾ ਹੈ। ਉਧਰ 26 ਅਗਸਤ ਨੂੰ ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਵਿਚ ਹੁਣ ਤੱਕ 1300 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਦੌਰਾਨ ਪਿਛਲੇ 4-5 ਦਿਨਾਂ ਤੋਂ ਬਿਹਾਰ ਵਿਚ ਹੋ ਰਹੀ ਭਾਰੀ ਬਾਰਿਸ਼ ਅਤੇ ਨੇਪਾਲ ਦੇ ਪਹਾੜੀ ਇਲਾਕਿਆਂ ਵਿਚ ਪਏ ਮੀਂਹ ਕਾਰਨ ਬਿਹਾਰ ਦੇ 14 ਜ਼ਿਲ੍ਹਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਸੂਬੇ ਵਿਚ 40.21 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠਾਂ ਸੂਬੇ ਦੇ 14 ਜ਼ਿਲ੍ਹਿਆਂ ਪਟਨਾ, ਭੋਜਪੁਰ, ਸ਼ਾਰਨ, ਵੈਸ਼ਾਲੀ, ਭਾਗਲਪੁਰ, ਬੇਗੁਰਸਹਾਏ, ਬਕਸਰ, ਸਮਸਤੀਪੁਰ, ਮੁੰਗੇਰ, ਕਟਿਹਾਰ, ਲਖੀਮਰਾਏ, ਖੜਕਿਆ, ਪੂਨੀਆ ਤੇ ਅਰਵਲ ਦੇ 84 ਬਲਾਕਾਂ ਦੀਆਂ 514 ਪੰਚਾਇਤਾਂ ਹੜ੍ਹ ਦੀ ਲਪੇਟ ਵਿਚ ਹਨ। ਉਧਰ ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਵਿਚੋਂ ਇਕ ਵਿਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈਟਵਰਕ ਹਥਿਆਰਾਂ ਦੇ ਤਬਾਦਲੇ ਅਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਵਿਚ 36 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਨੇ ਕਿਹਾ ਹੈ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਨਾਲ ਹੀ ਵਿਦੇਸ਼ੀ ਵਿਚੋਲਿਆਂ, ਸ਼ੈਲ ਕੰਪਨੀਆਂ ਅਤੇ ਹੋਰ ਫਾਰਮਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਕਥਿਤ ਤੌਰ ਤੇ ਈਰਾਨ ਨੂੰ ਜਹਾਜ਼ ਦੇ ਪੁਰਜ਼ੇ ਅਤੇ ਹਵਾਬਾਜ਼ੀ ਨਾਲ ਸਬੰਧਿਤ ਟੈਕਨਾਲੋਜੀ ਪ੍ਰਾਪਤ ਕਰਨ ਵਿਚ ਮਦਦ ਕਰ ਰਹੀਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਵਿਚ 36 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾ ਕੇ ਆਪਰੇਸ਼ਨ ਇਕਨੋਮਿਕ ਆਊਟ ਕਾਸਟ ਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ। ਉਧਰ ਦੱਖਣੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਜਿੱਥੇ ਮਸ਼ਹੂਰ ਜਵਾਲਾਮੁਖੀ ਅਕਾਨ ਕ੍ਰਾਕਾਟਾਓ ਵਿਚ ਹੋਏ ਧਮਾਕੇ ਦੀ ਰਿਪੋਰਟਿੰਗ ਲਈ ਜਾ ਰਹੇ 5 ਫੋਟੋ ਪੱਤਰਕਾਰਾਂ, 2 ਕਰੂ ਮੈਂਬਰਾਂ ਤੇ ਇਕ ਗਾਈਡ ਸਣੇ 8 ਲੋਕ ਲਾਪਤਾ ਹੋ ਗਏ। ਲਾਪਤਾ ਹੋਏ ਇਨ੍ਹਾਂ ਲੋਕਾਂ ਨੂੰ ਲੱਭਣ ਲਈ ਬਚਾਅ ਟੀਮਾਂ ਵੱਲੋਂ ਤੇਜ਼ੀ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹੈ। ਜਾਣਕਾਰੀ ਅਨੁਸਾਰ ਬੈਂਟਨ ਪ੍ਰਾਂਤ ਦੇ ਕਾਰੀਤਾ ਸ਼ਹਿਰ ਤੋਂ ਰਵਾਨਾ ਹੋਈ ਇਕ ਸਪੀਡ ਬੋਟ ਰਾਹੀਂ ਇਹ ਲੋਕ ਸੁਮਾਤਰਾ ਤੇ ਜਾਵਾ ਵਿਚਾਲੇ ਸੁੰਡਾ ਖਾੜੀ ਸਥਿਤ ਜਵਾਲਾਮੁਖੀ ਟਾਪੂ ਵੱਲ ਜਾ ਰਹੇ ਸਨ। ਇਸ ਦੌਰਾਨ ਸੋਮਵਾਰ ਸ਼ਾਮ 6:13 ਤੇ ਤੱਟ ਤੋਂ ਲਗਭਗ 18.5 ਕਿਲੋਮੀਟਰ ਦੂਰ ਪਹੁੰਚਣ ਤੇ ਇਕ ਪੱਤਰਕਾਰ ਨੇ ਆਪਣੇ ਪਰਿਵਾਰ ਨੂੰ ਆਖਰੀ ਮੈਸੇਜ ਭੇਜਿਆ ਜਿਸ ਤੋਂ ਬਾਅਦ ਉਸ ਨਾਲ ਸੰਪਰਕ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਤੇ ਹਾਲੇ ਤੱਕ ਉਨ੍ਹਾਂ ਦੀ ਕੋਈ ਉਗਸੁਗ ਨਹੀਂ ਲੱਭ ਸਕੀ ਹੈ। ਲਾਪਤਾ ਹੋਏ 5 ਪੱਤਰਕਾਰ ਇੰਡੋਨੇਸ਼ੀਆ ਦੇ ਸਰਕਾਰੀ ਏਜੰਸੀ ਅੰਤਾਰਾ, ਤੁਰਕੀਆ ਦੇ ਅਨਦੋਲੂ ਏਜੰਸੀ ਅਤੇ ਕਈ ਹੋਰ ਲੋਕਲ ਤੇ ਵਿਦੇਸ਼ੀ ਮੀਡੀਆ ਅਦਾਰਿਆਂ ਵਿਚ ਕੰਮ ਕਰਦੇ ਹਨ। ਇਨ੍ਹਾਂ ਦੇ ਅਚਾਨਕ ਇਸ ਤਰ੍ਹਾਂ ਗਾਇਬ ਹੋਣ ਕਾਰਨ ਤੜਥਲੀ ਮਚ ਗਈ ਹੈ ਤੇ ਇਨ੍ਹਾਂ ਦੀ ਭਾਲ ਲਈ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਗਿਐ। ਬੈਂਟਨ ਸਰਚ ਐਂਡ ਅਤੇ ਰੈਸਕਿਊ ਆਫਿਸ ਦੇ ਚੀਫ ਆਫ ਅਮਰਦ ਅਨੁਸਾਰ ਮੰਗਲਵਾਰ ਤੋਂ ਤੈਨਾਤ ਬਚਾਅ ਟੀਮਾਂ ਹਾਲੇ ਤੱਕ ਲਾਪਤਾ ਹੋਏ ਇਸ ਗਰੁੱਪ ਦੇ ਲੋਕੇਸ਼ਨ ਟਰੇਸ ਕਰਨ ਵਿਚ ਕਾਮਯਾਬ ਨਹੀਂ ਹੋ ਸਕੀਆਂ ਹਨ ਅਤੇ ਉਨ੍ਹਾਂ ਨੂੰ ਤੜਥਲੀ ਮਚ ਗਈ ਹੈ ਤੇ ਇਨ੍ਹਾਂ ਦੀ ਭਾਲ ਲਈ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਗਿਐ। ਬੈਂਟਨ ਸਰਚ ਐਂਡ
एंड रेस्क्यू ऑफिस दे चीफ ऑफ अमृत अनुसार मंगलवार तो तैनात बच्चा टीम हाले तक लापता हुए इस ग्रुप दे लोकेशन ट्रेस करन विच कामयाब नहीं हो सकिया हन ते उन्हां नूं लभण दीआं कोशिशां लगातार जारी हैं।

हाँ जी, वेलकम बैक जी, वेलकम बैक। एक बार फिर तो बहुत बहुत स्वागत है जी थोड़ा थोड़े अपने चाहते रेडियो स्टेशन रेडियो बिस्वानी 101 एम ते जी आरचे संदेश अलग दराल से बने हुए हो। देखो कचौड़ी गली गीत ते बनारस का कनेक्शन ਇਹਦਾ ਹਰ ਕੋਈ ਜਾਣਨਾ ਚਾਹੁੰਦਾ ਹੈਗਾ ਨਾ ਕਿ ਕਚੌੜੀ ਗਲੀ ਦੀਆਂ ਯਾਦਾਂ ਤਾਂ ਖੈਰ ਸਭ ਦੀਆਂ ਇਸ ਗੀਤ ਤੋਂ ਬਾਅਦ ਤਾਜ਼ਾ ਹੋਈ ਗਈਆਂ ਤਾਂ ਮੈਂ ਦੱਸ ਦਿੰਦੀ ਹਾਂ। ਦੇਖੋ ਵਾਰਾਣਸੀ ਦੀ ਕਚੌੜੀ ਗਲੀ ਜੋ ਅੱਜ ਵੀ ਮੌਜੂਦ ਹੈ, ਇਹ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਕੋਲ ਲਾਹੌਰ ਟੋਲਾ ਨਾਮ ਦੇ ਇਲਾਕੇ ਵਿਚ ਸਥਿਤ ਇਕ ਸੰਕਰੀ ਗਲੀ ਹੈਗੀ ਹੈ। ਇਸ ਗਲੀ ਦਾ ਨਾਮ ਵੱਡੀ ਕਹਾੜੀ ਦੇ ਕੜਾਹੀ ਵਿਚ ਤਲੀ ਜਾਣ ਵਾਲੀ ਮਸ਼ਹੂਰ ਪੂਰੀ ਕਚੌੜੀ ਦੇ ਕਾਰਨ ਪਿਆ ਹੈਗਾ ਤੇ ਇਹ ਕਦੇ ਸੁਤੰਤਰਤਾ ਸੈਨਾਨੀਆਂ ਸ਼ਿਕਸ਼ਾਵਾਦੀਆਂ ਤੇ ਕਲਾਕਾਰਾਂ ਦੇ ਬੈਠਣ ਦਾ ਨਾ ਠਿਕਾਣਾ ਹੋਇਆ ਕਰਦੀ ਸੀ, ਜੋ ਇੱਥੇ ਚਾਹ ਤੇ ਕਚੌੜੀ ਦੇ ਨਾਲ ਰਾਜਨੀਤਿਕ ਸੰਸਕ੍ਰਿਤੀ ਤੇ ਚਰਚਾ ਕਰਨ ਦੇ ਲਈ ਇਕੱਠਾ ਹੋਇਆ ਕਰਦੇ ਸੀ। ਇਸ ਤੋਂ ਇਲਾਵਾ ਆਮ ਤੌਰ ਤੇ ਵਿਅੰਗ ਨਾਲ ਭਰੇ ਭੋਜਪੁਰੀ ਸੰਗੀਤ ਤੋਂ ਹਟ ਕੇ ਇਹ ਗਾਣਾ ਭੋਜਪੁਰੀ ਲੋਕ ਗੀਤ ਵੀ ਹੈਗਾ ਹੈ।

ਹਾਂਜੀ ਤੇ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101 ਐਮ ਤੇ ਚਾਰ ਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਗਾਣੇ ਵਿੱਚ ਗਿਰਮਿਟਿਆ ਗੀਤ ਵੀ ਕਹਿੰਦੇ ਹੈਗੇ ਨੇ ਗਾਣੇ ਨੂੰ ਨਾ ਇਸ ਨੂੰ ਇਸ ਗਾਣੇ ਨਾਲ ਜੁੜੀ ਇੱਕ ਹੋਰ ਕਹਾਣੀ ਇਹ ਹੈਗੀ ਹੈ ਕਿ ਇੱਕ ਗਿਰਮਿਟਿਆ ਗੀਤ ਹੈ ਜਿਸ ਨੂੰ ਵਿਦੇਸ਼ ਭੇਜੇ ਗਏ ਬੰਧੂਆ ਮਜ਼ਦੂਰਾਂ ਦੇ ਪਲਾਇਨ ਤੇ ਆਧਾਰਿਤ ਮੰਨਿਆ ਜਾਂਦਾ ਹੈ ਇਸ ਤੋਂ ਇਸ ਵਿੱਚ ਨਾ ਕਈ ਲੋਕਾਂ ਦਾ ਪਲਾਇਨ ਘੱਟ ਮਜ਼ਦੂਰੀ ਤੇ ਕੰਮ ਲੱਭਣ ਦੇ ਲਈ ਹੋਇਆ ਸੀਗਾ ਇਸ ਗੀਤ ਨੂੰ ਉਸ ਦੌਰ ਨਾਲ ਵੀ ਜੋੜਿਆ ਗਿਆ ਹੈਗਾ ਸ਼ਹਿਨਾਈ ਵਾਦਕ ਉਸਤਾਦ ਬਿਸਮੁੱਲਾ ਖਾਨ ਆਪਣੇ ਸੰਗੀਤ ਪ੍ਰੋਗਰਾਮਾਂ ਵਿੱਚ ਕਜਰੀ ਵਜਾਉਂਦੇ ਸੀਗੇ ਤੇ ਅਕਸਰ ਕਹਿੰਦੇ ਸੀ ਕਿ ਉਨ੍ਹਾਂ ਨੇ ਇਸ ਨੂੰ ਬਨਾਰਸ ਵਿੱਚ ਆਪਣੇ ਬਚਪਨ ਵਿੱਚ ਸੁਣਿਆ ਸੀ ਲੋਕ ਗਾਇਕਾ ਮਾਲਿਨੀ ਅਵਸਥੀ ਨੇ ਵੀ ਇਹ ਕਜਰੀ ਗਾਏ ਹੈਗੇ ਨੇ ਤੇ ਆਪਣੀ ਕਿਤਾਬ ਚੰਦਨ ਕਿਵਾੜ ਵਿੱਚ ਗੌਹਰ ਖਾਨ ਦੀ ਕਹਾਣੀ ਦਾ ਗੌਹਰ ਜਾਨ ਦੀ ਕਹਾਣੀ ਦਾ ਜ਼ਿਕਰ ਵੀ ਕੀਤਾ ਹੈ।

ਹਾਂਜੀ ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਹੁਣ ਗੱਲ ਇੱਕ ਹੋਰ ਦੱਸਣੀ ਸੀਗੀ ਵਿਦੇਸੀਆ ਜੀ ਦੀ। ਵਿਦੇਸੀਆ ਜੀ ਦੀ ਗੱਲ ਇਹ ਦੱਸਣੀ ਸੀ, ਕਚੌੜੀ ਗਲੀ ਦੇ ਨਾਲ ਜੁੜੀ ਹੋਈ, ਕਿ ਵਿਦੇਸੀਆ ਜੀ ਕਹਿੰਦੇ ਨੇ ਕਿ ਅੱਜ ਵੀ ਵਰਮਾ ਤੋਂ ਲੌਟ ਰਹੇ ਮੁੜੇ ਕਈ ਲੋਕ ਆਪਣੇ ਸਰਨੇਮ ਦੇ ਤੌਰ ਤੇ ਵਰਮਾ ਦਾ ਇਸਤੇਮਾਲ ਕਰਦੇ ਨੇ। ਇਹ ਦਿਲਚਸਪ ਹੈ ਕਿ ਗਾਣੇ ਦੇ ਨਵੇਂ ਵਰਜ਼ਨ ਨੇ ਸਦੀਆਂ ਪੁਰਾਣੇ ਭੋਜਪੁਰੀ ਲੋਕ ਗੀਤਾਂ ਤੇ ਇਤਿਹਾਸ ਨੂੰ ਨਾ ਕਿਵੇਂ ਤਾਜ਼ਾ ਕਰ ਦਿੱਤਾ। ਹੁਣ ਤੁਸੀਂ ਇਹ ਗੀਤ ਸੁਣ ਲਿਆ ਹੈਗਾ ਜਾਂ ਨਹੀਂ, ਤੁਸੀਂ ਫਟਾਫਟ ਦੇ ਨਾਲ ਦੱਸੋ, ਤੇ ਹੋਰ ਦੱਸੋ ਕਿ ਕਿਸ ਗੀਤ ਦੀ ਤੁਸੀਂ ਪਿੱਛੇ ਦੀ ਕਹਾਣੀ ਤੁਸੀਂ ਜਾਣਨਾ ਚਾਹੁੰਦੇ ਹੋ, ਕਿਉਂਕਿ ਬਹੁਤ ਸਾਰੇ ਗੀਤ ਹੈਗੇ ਆ ਅਜਿਹੇ ਜਿਨ੍ਹਾਂ ਦੇ ਪਿੱਛੇ ਬਹੁਤ ਲੰਬੀ ਕਹਾਣੀ ਹੈਗੀ ਆ। ਤੁਸੀਂ ਜ਼ਰੂਰ ਦੱਸੋ ਤੇ ਜੁੜਦੇ ਰਹੋ ਰੇਡੀਓ ਪ੍ਰਸਵਾਨੀ ਵਨਸਰ ਓਨ ਐਮ ਸਾਡੇ ਫੇਸਬੁੱਕ ਪੇਜ ਹੈ ਜੀ ਪ੍ਰਸਵਾਨੀ ਐਟ ਪ੍ਰਸਵਾਨੀ ਡੋਟ ਕਾਮ ਸਾਡੀ ਮੇਲ ਆਈਡੀ ਹੈ। ਜ਼ਰੀਏ ਜਿਹੜਾ ਵੀ ਅਪਣਾਉਣਾ ਹੋ ਅਪਣਾਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਹੋ। ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰੋ, ਮੈਂ ਕੱਲ੍ਹ ਕਰੂੰਗੀ ਮੁਲਾਕਾਤ। ਰੱਖੋ ਆਪਣਾ ਖਿਆਲ, ਸਤਿ ਸ਼੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਅਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬਸੋਨੀ 101.1 ਤੇ ਜਵੇਲਾ ਹੋ ਚੁੱਕਿਆ ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਰਦੇ ਪੰਜਾਬ ਦੇ ਵੱਲ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਹੁਲ ਗਾਂਧੀ ਨੂੰ ਤਿੱਖਾ ਜਵਾਬ ਦਿੰਦਿਆਂ ਲਾਸ਼ਾਂ ਤੇ ਸਿਆਸਤ ਨਾ ਕਰਨ ਤੋਂ ਵਰਜਿਆ ਹੈ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ ਰਹਿਣ ਵਾਲਾ 47 ਸਾਲਾ ਦਲਿਤ ਵਿਅਕਤੀ ਗੁਲਜ਼ਾਰ ਸਿੰਘ ਸੋਮਵਾਰ ਰਾਤ ਨੂੰ ਜ਼ਹਿਰੀਲੀ ਚੀਜ਼ ਨਿਗਲਣ ਤੋਂ ਬਾਅਦ ਮਰ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿਚ ਪਹਿਲਾਂ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਉਸ ਦੇ ਪਰਿਵਾਰ ਨੇ ਕਿਹਾ ਹੈ ਕਿ ਉਸ ਨੇ 6 ਸਤੰਬਰ ਨੂੰ ਦਿੜਬਾ ਵਿਚ ਇਕ ਸਮਾਗਮ ਦੌਰਾਨ ਚੀਮਾ ਤੋਂ ਇਲਾਕੇ ਵਿਚ ਨਸ਼ਿਆਂ ਦੀ ਸਪਲਾਈ ਬਾਰੇ ਸਵਾਲ ਕੀਤਾ ਸੀ ਮਾਨ ਨੇ ਕਿਹਾ ਕਿ ਮਾਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਲਾਸ਼ਾਂ ਉਤੇ ਸਿਆਸਤ ਨਾ ਕਰੋ ਪੰਜਾਬੀਆਂ ਨੂੰ ਇਸ ਕਿਸਮ ਦੀ ਸਿਆਸਤ ਪਸੰਦ ਨਹੀਂ ਹੈ ਉਨਾਂ ਇਕ ਵੀਡੀਓ ਕਲਿਪ ਸਾਂਝਾ ਕਰਦਿਆਂ ਕਿਹਾ ਹੈ ਕਿ ਇਸ ਨੂੰ ਦੇਖੋ ਜਦੋਂ ਕਾਂਗਰਸੀ ਨੇਤਾ ਪੀੜਤ ਦੇ ਪਿੰਡ ਗਏ ਤੇ ਇਸ ਗੰਦੀ ਸਿਆਸਤ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਭਜਾ ਦਿੱਤਾ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿਚ ਨਸ਼ੇ ਨੂੰ ਲੈ ਕੇ ਪਿਛਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਇੱਥੇ ਇਹ ਵੀ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਹਿਲਾਂ ਗਾਂਧੀ ਨੇ ਕਥਿਤ ਖੁਦਕੁਸ਼ੀ ਨੂੰ ਲੈ ਕੇ ਆਪ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਤੇ ਮੰਗ ਕੀਤੀ ਕਿ ਮਾਨ ਤੁਰੰਤ ਚੀਮਾ ਤੋਂ ਅਸਤੀਫਾ ਲੈਣ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਆਪ ਸਰਕਾਰ ਇਕ ਖਤਰਨਾਕ ਪੈਟਰਨ ਉਭਰ ਰਿਹਾ ਹੈ ਇਸ ਵਿਚ ਤੇ ਜੇ ਕੋਈ ਨਾਕਾਮੀਆਂ ਬਾਰੇ ਸਵਾਲ ਕਰਦਾ ਹੈ ਤਾਂ ਉਸ ਦਾ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਵਿਚ ਮਿਲਦਾ ਹੈ ਉਧਰ 26 ਅਗਸਤ ਨੂੰ ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਵਿਚ ਹੁਣ ਤੱਕ 1300 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ ਇਸ ਦੌਰਾਨ ਪਿਛਲੇ 4-5 ਦਿਨਾਂ ਤੋਂ ਬਿਹਾਰ ਵਿਚ ਹੋ ਰਹੀ ਭਾਰੀ ਬਾਰਿਸ਼ ਅਤੇ ਨੇਪਾਲ ਦੇ ਪਹਾੜੀ ਇਲਾਕਿਆਂ ਵਿਚ ਪਏ ਮੀਂਹ ਕਾਰਨ ਬਿਹਾਰ ਦੇ 14 ਜ਼ਿਲ੍ਹਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਸੂਬੇ ਵਿਚ 40.21 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਹਨ ਸੂਬੇ ਦੇ 14 ਜ਼ਿਲ੍ਹਿਆਂ ਪਟਨਾ ਭੋਜਪੁਰ ਸ਼ਾਰਨ ਵੈਸ਼ਾਲੀ ਭਾਗਲਪੁਰ ਬੇਗੁਰਸਹਾਏ ਬਕਸਰ ਸਮਸਤੀਪੁਰ ਮੁੰਗੇਰ ਕਟਿਹਾਰ ਲਖੀਮਰਾਏ ਖੜਕਿਆ ਪੂਨੀਆ ਅਤੇ ਅਰਵਲ ਦੇ 84 ਬਲਾਕਾਂ ਦੀਆਂ 514 ਪੰਚਾਇਤਾਂ ਹੜ੍ਹ ਦੀ ਲਪੇਟ ਵਿਚ ਹਨ ਉਧਰ ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਵਿਚੋਂ ਇਕ ਵਿਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈਟਵਰਕ ਹਥਿਆਰਾਂ ਦੇ ਤਬਾਦਲੇ ਅਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਵਿਚ 36 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਨੇ ਕਿਹਾ ਹੈ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਨਾਲ ਹੀ ਵਿਦੇਸ਼ੀ ਵਿਚੋਲਿਆ ਸ਼ੈਲ ਕੰਪਨੀਆਂ ਅਤੇ ਹੋਰ ਫਾਰਮਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਕਥਿਤ ਤੌਰ ਤੇ ਈਰਾਨ ਨੂੰ ਜਹਾਜ਼ ਦੇ ਪੁਰਜ਼ੇ ਅਤੇ ਹਵਾਬਾਜ਼ੀ ਨਾਲ ਸੰਬੰਧਿਤ ਟੈਕਨਾਲੋਜੀ ਪ੍ਰਾਪਤ ਕਰਨ ਵਿਚ ਮਦਦ ਕਰ ਰਹੀਆਂ ਹਨ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਵਿਚ 36 ਸੰਸਥਾਵਾਂ ਅਤੇ ਵਿਅਕਤੀਆਂ ਤੇ ਪਾਬੰਦੀਆਂ ਲਗਾ ਕੇ ਆਪਰੇਸ਼ਨ ਇਕਨੋਮਿਕ ਆਊਟ ਕਾਸਟ ਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ ਉਧਰ ਦੱਖਣੀ ਏਸ਼ੀਆਈ ਦੇਸ਼ ਇੰਡੋਨੇਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਜਿੱਥੇ ਮਸ਼ਹੂਰ ਜਵਾਲਾਮੁਖੀ ਅਕਾਨ ਕ੍ਰਾਕਾਟਾਓ ਵਿਚ ਹੋਏ ਧਮਾਕੇ ਦੀ ਰਿਪੋਰਟਿੰਗ ਲਈ ਜਾ ਰਹੇ 5 ਫੋਟੋ ਪੱਤਰਕਾਰਾਂ 2 ਕਰੂ ਮੈਂਬਰਾਂ ਤੇ ਇਕ ਗਾਈਡ ਸਣੇ 8 ਲੋਕ ਲਾਪਤਾ ਹੋ ਗਏ ਲਾਪਤਾ ਹੋਏ ਇਨ੍ਹਾਂ ਲੋਕਾਂ ਨੂੰ ਲੱਭਣ ਲਈ ਬਚਾਅ ਟੀਮਾਂ ਵੱਲੋਂ ਤੇਜ਼ੀ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹੈ ਜਾਣਕਾਰੀ ਅਨੁਸਾਰ ਬੈਂਟਨ ਪ੍ਰਾਂਤ ਦੇ ਕਾਰੀਤਾ ਸ਼ਹਿਰ ਤੋਂ ਰਵਾਨਾ ਹੋਈ ਇਕ ਸਪੀਡ ਬੋਟ ਰਾਹੀਂ ਇਹ ਲੋਕ ਸੁਮਾਤਰਾ ਅਤੇ ਜਾਵਾ ਵਿਚਾਲੇ ਸੁੰਡਾ ਖਾੜੀ ਸਥਿਤ ਜਵਾਲਾਮੁਖੀ ਟਾਪੂ ਵੱਲ ਜਾ ਰਹੇ ਸਨ ਇਸ ਦੌਰਾਨ ਸੋਮਵਾਰ ਸ਼ਾਮ 6:13 ਤੇ ਤੱਟ ਤੋਂ ਲਗਭਗ 18.5 ਕਿਲੋਮੀਟਰ ਦੂਰ ਪਹੁੰਚਣ ਤੇ ਇਕ ਪੱਤਰਕਾਰ ਨੇ ਆਪਣੇ ਪਰਿਵਾਰ ਨੂੰ ਆਖਰੀ ਮੈਸੇਜ ਭੇਜਿਆ ਜਿਸ ਤੋਂ ਬਾਅਦ ਉਸ ਨਾਲ ਸੰਪਰਕ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ ਤੇ ਹਾਲੇ ਤੱਕ ਉਨ੍ਹਾਂ ਦੀ ਕੋਈ ਉਗਸੁਗ ਨਹੀਂ ਲੱਭ ਸਕੀ ਲਾਪਤਾ ਹੋਏ 5 ਪੱਤਰਕਾਰ ਇੰਡੋਨੇਸ਼ੀਆ ਦੇ ਸਰਕਾਰੀ ਏਜੰਸੀ ਅੰਤਾਰਾ ਤੁਰਕੀਆ ਦੇ ਅਨਾਦੋਲੂ ਏਜੰਸੀ ਅਤੇ ਕਈ ਹੋਰ ਲੋਕਲ ਤੇ ਵਿਦੇਸ਼ੀ ਮੀਡੀਆ ਅਦਾਰਿਆਂ ਵਿਚ ਕੰਮ ਕਰਦੇ ਹਨ ਇਨ੍ਹਾਂ ਦੇ ਅਚਾਨਕ ਇਸ ਤਰ੍ਹਾਂ ਗਾਇਬ ਹੋਣ ਕਾਰਨ ਤੜਥਲੀ ਮਚ ਗਈ ਅਤੇ ਇਨ੍ਹਾਂ ਦੀ ਭਾਲ ਲਈ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਗਿਆ ਬੈਂਟਨ ਸਰਚ ਐਂਡ
एंड रेस्क्यू ऑफिस दी दे चीफ ऑफ अमृत अनुसार मंगलवार तो तैनात बचा टीम हाले तक लापता हुए इस ग्रुप दे लोकेशन ट्रेस करन विच कामयाब नहीं हो सकिया हन ते उन्हां नूं लभण दीआं कोशिशां लगातार जारी हन। ਤਾਂ ਹੁਣ ਤੱਕ ਦੀ ਅਹਿਮ ਖਬਰਾਂ ਵਿਚ ਬਸ ਇਨਾ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ biswani@biswani.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀ ਬਿਸਵਾਨੀ ਵਨਸਰ ਵਾਰੇ। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤਕਲੀ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।

0: ਕੁਈਨਜ਼ਲੈਂਡ ਵਿੱਚ ਹਰ ਸਾਲ ਜੰਗਲਾਂ ਵਿੱਚ ਅੱਗ ਲੱਗਦੀ ਹੈ। ਇਹ ਤੁਹਾਡੇ ਪਰਿਵਾਰ ਅਤੇ ਘਰ ਨੂੰ ਤਿਆਰ ਕਰਨ ਦਾ ਸਮਾਂ ਹੈ। ਜੰਗਲ ਦੀ ਅੱਗ ਤੋਂ ਬਚਾਵ ਦੀ ਯੋਜਨਾ ਬਣਾਓ ਤਾਂ ਜੇ ਹਰ ਕੋਈ ਜਾਣ ਸਕੇ ਕਿ ਕੀ ਕਰਨਾ ਹੈ। ਆਪਣੇ ਪਰਿਵਾਰ ਲਈ ਲੋੜੀਂਦੀਆਂ ਸਾਰੀ ਜ਼ਰੂਰੀ ਚੀਜ਼ਾਂ ਨਾਲ ਘਰ ਛੱਡ ਕੇ ਜਾਣ ਵਾਲੀ ਕਿੱਟ ਬਣਾਓ। ਅੱਗ ਦੇ ਖਤਰੇ ਦੇ ਦਰਜਿਆਂ ਦੀ ਜਾਂਚ ਕਰੋ ਅਤੇ ਜੰਗਲ ਦੀ ਅੱਗ ਦੀਆਂ ਚੇਤਾਵਨੀਆਂ ਨੂੰ ਸੁਣੋ। ਹੋਰ ਜਾਣੋ, ਬੁਸ਼ ਫਾਇਰ ਸਰਵਾਈਵਲ ਪਲਾਨ ਦੀ ਪਾਲ ਕਰੋ।
1: Queensland. They understand the stress that you go through and work effectively to minimize it.
2: Thanks a ton, Vire. I'm so relaxed to hear that.
1: Don't risk your life. Talk to Atul before you talk to police. Ajji contact karo Atul Jino on 0400-234-235. That is 0400-234-235.

हाँ जी वेलकम बैक जी वेलकम बैक। एक बार फिर तो बहुत बहुत स्वागत है जी थोड़ा थोड़े अपने चाहते रेडियो स्टेशन रेडियो बिस्वानी 101 एम ते जी आर चे संदेश अलग दराल से बने हुए हो। देखो कचौड़ी गली गीत ते बनारस का कनेक्शन ਇਹਦਾ ਹਰ ਕੋਈ ਜਾਣਨਾ ਚਾਹੁੰਦਾ ਹੈਗਾ ਨਾ ਕਿ ਕਚੌੜੀ ਗਲੀ ਦੀਆਂ ਯਾਦਾਂ ਤਾਂ ਖੈਰ ਸਭ ਦੀਆਂ ਇਸ ਗੀਤ ਤੋਂ ਬਾਅਦ ਤਾਜ਼ਾ ਹੋ ਹੀ ਗਈਆਂ ਤਾਂ ਮੈਂ ਦੱਸ ਦਿੰਦੀ ਹਾਂ। ਦੇਖੋ ਵਾਰਾਣਸੀ ਦੀ ਕਚੌੜੀ ਗਲੀ ਜੋ ਅੱਜ ਵੀ ਮੌਜੂਦ ਹੈ ਇਹ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਕੋਲ ਲਾਹੌਰ ਟੋਲਾ ਨਾਮ ਦੇ ਇਲਾਕੇ ਵਿੱਚ ਸਥਿਤ ਇੱਕ ਸੰਕਰੀ ਗਲੀ ਹੈਗੀ ਹੈ। ਇਸ ਗਲੀ ਦਾ ਨਾਮ ਵੱਡੀ ਕਹਾੜੀ ਦੇ ਕੜਾਹੀ ਵਿੱਚ ਤਲੀ ਜਾਣ ਵਾਲੀ ਮਸ਼ਹੂਰ ਪੂਰੀ ਕਚੌੜੀ ਦੇ ਕਾਰਨ ਪਿਆ ਹੈਗਾ ਹੈ ਤੇ ਇਹ ਕਦੇ ਸੁਤੰਤਰਤਾ ਸੈਨਾਨੀਆਂ ਸ਼ਿਕਸ਼ਾਵਾਦੀਆਂ ਤੇ ਕਲਾਕਾਰਾਂ ਦੇ ਬੈਠਣ ਦਾ ਨਾ ਠਿਕਾਣਾ ਹੋਇਆ ਕਰਦੀ ਸੀ ਜੋ ਇੱਥੇ ਚਾਹ ਤੇ ਕਚੌੜੀ ਦੇ ਨਾਲ ਰਾਜਨੀਤਿਕ ਸੰਸਕ੍ਰਿਤੀ ਤੇ ਚਰਚਾ ਕਰਨ ਦੇ ਲਈ ਇਕੱਠਾ ਹੋਇਆ ਕਰਦੇ ਸੀ। ਇਸ ਤੋਂ ਇਲਾਵਾ ਆਮ ਤੌਰ ਤੇ ਵਿਅੰਗ ਨਾਲ ਭਰੇ ਭੋਜਪੁਰੀ ਸੰਗੀਤ ਤੋਂ ਹਟ ਕੇ ਇਹ ਗਾਣਾ ਭੋਜਪੁਰੀ ਲੋਕ ਗੀਤ ਵੀ ਹੈਗਾ ਹੈ।

0: ਜਦੀ
1: ਹਾਂਜੀ ਤਾਂ ਦੇਖੋ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਹੁਣ ਗੱਲ ਇੱਕ ਹੋਰ ਦੱਸਣੀ ਸੀਗੀ ਵਿਦੇਸੀਆ ਜੀ ਦੀ। ਵਿਦੇਸੀਆ ਜੀ ਦੀ ਗੱਲ ਇਹ ਦੱਸਣੀ ਸੀ ਕਚੌੜੀ ਗਲੀ ਦੇ ਨਾਲ ਜੁੜੀ ਹੋਈ ਕਿ ਵਿਦੇਸੀਆ ਜੀ ਕਹਿੰਦੇ ਨੇ ਕਿ ਅੱਜ ਵੀ ਵਰਮਾ ਤੋਂ ਲੌਟ ਰਹੇ ਮੁੜੇ ਕਈ ਲੋਕ ਆਪਣੇ ਸਰਨੇਮ ਦੇ ਤੌਰ ਤੇ ਵਰਮਾ ਦਾ ਇਸਤੇਮਾਲ ਕਰਦੇ ਨੇ। ਇਹ ਦਿਲਚਸਪ ਹੈ ਕਿ ਵੇਲਾ ਤਾਂ ਹੋ ਚੁੱਕਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਹੁਣ ਗੱਲ ਇੱਕ ਹੋਰ ਦੱਸਣੀ ਸੀਗੀ ਵਿਦੇਸੀਆ ਜੀ ਦੀ। ਵਿਦੇਸੀਆ ਜੀ ਦੀ ਗੱਲ ਇਹ ਦੱਸਣੀ ਸੀ ਕਚੌੜੀ ਗਲੀ ਦੇ ਨਾਲ ਜੁੜੀ ਹੋਈ ਕਿ ਵਿਦੇਸੀਆ ਜੀ ਕਹਿੰਦੇ ਨੇ ਕਿ ਅੱਜ ਵੀ ਵਰਮਾ ਤੋਂ ਲੌਟ ਰਹੇ ਮੁੜੇ ਕਈ ਲੋਕ ਆਪਣੇ ਸਰਨੇਮ ਦੇ ਤੌਰ ਤੇ ਵਰਮਾ ਦਾ ਇਸਤੇਮਾਲ ਕਰਦੇ ਨੇ। ਇਹ ਦਿਲਚਸਪ ਹੈ ਕਿ ਗਾਣੇ ਦੇ ਨਵੇਂ ਵਰਜ਼ਨ ਨੇ ਸਦੀਆਂ ਪੁਰਾਣੇ ਭੋਜਪੁਰੀ

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवीं क्वींसलैंड सरकार बुनियादी ढांचे विच $2 बिलियन का निवेश कर रही है तां जो क्वींसलैंड भर विच 98,000 नवे घरां दे निर्माण का राह खोलिया जा सके। अ प्लेस टू कॉल होम खोजो। क्वींसलैंड सरकार ब्रिस्बेन वलों अधिकारत, ऑथराइज्ड बाय द क्वींसलैंड गवर्नमेंट ब्रिस्बेन।